0: ਰੱਖਿਆ ਆਪਣਾ ਆ?
1: ਹਾਂਜੀ ਟਰੈਕਟਰ ਰੱਖਿਆ ਜੀ,
0: ਪਾਵਰ ਟਿਲਰ ਰੱਖਿਆ?
1: ਪਾਵਰ ਟਿਲਰ ਜੀ।
0: ਅੱਛਾ, ਤਾਂ ਚਲੋ ਪਾਵਰ ਟਿਲਰ ਲਿਆ, ਅਨੁਦਾਨ ਵਗੈਰਾ ਮਿਲਿਆ ਕੁਛ ਵਿਭਾਗ ਦੁਆਰਾ?
1: ਹਾਂਜੀ ਹਾਂਜੀ।
0: ਅੱਛਾ
1: ਹਾਂਜੀ ਮਿਲਿਆ ਜੀ।
0: ਕਿੰਨਾ ਅਨੁਦਾਨ ਮਿਲਿਆ?
1: ਇਹ ਮਿਲਿਆ ਜੀ 25,000 ਰੁਪਈਆ।
0: ਅੱਛਾ ਅੱਛਾ, ਜਿਵੇਂ ਤੁਸੀਂ ਦੱਸਿਆ ਕਿ ਵਰਖਾ ਭਰੀ ਤੁਹਾਂ ਦਾ ਜਿਹੜਾ ਇਲਾਕਾ ਇਹ ਨਿਰਭਰ ਹੈ, ਤਾਂ ਤੁਸੀਂ ਕੋਈ ਜਿਵੇਂ ਪਾਣੀ ਵਗੈਰਾ ਦੇ ਖੱਡੇ ਖੁੱਡੇ ਨਹੀਂ ਬਣਾਏ ਜਿਵੇਂ ਟੈਂਕ ਵਗੈਰਾ?
1: ਟੈਂਕ ਵਗੈਰਾ ਬਣੇ ਜੀ।
0: ਅੱਛਾ,
1: ਕਹਿੰਦਾ ਬਰਸਾਤੀ ਦਾ ਪਾਣੀ ਟੈਂਕਾਂ 'ਚ ਥੋੜ੍ਹਾ ਬਹੁਤ ਇਕੱਠਾ ਕਰ ਲੈਂਦੇ, ਕਹਿੰਦਾ ਸਿੰਚਾਈ ਕਰ ਲੈਂਦੇ।
0: ਅੱਛਾ ਦੀਪ ਜੀ, ਜਿਵੇਂ ਤੁਸੀਂ ਦੱਸਿਆ ਨਾ ਕਿ ਤੁਸੀਂ ਜ਼ਿਆਦਾਤਰ ਜਿਹੜੇ ਸਰ ਦੇਸੀ ਖਾਦਾਂ ਭਰੀ ਜਿਹੜੇ ਸਰ ਖੇਤੀ ਤਿਆਰ ਕਰਦੇ ਹਨ, ਜਿਵੇਂ ਕਈ ਵਾਰੀ ਕੀ ਹੁੰਦਾ ਫਸਲ 'ਚ ਕੋਈ ਜਿਵੇਂ ਕੋਈ ਰੋਗ ਲੱਗੀ ਜਾਂਦਾ, ਕੋਈ ਬਿਮਾਰੀ ਵੀ ਆਈ ਜਾਂਦੀ, ਤਾਂ ਕੀ ਕਰਦੇ ਤੁਸੀਂ?
1: ਇਹ ਜੀ ਹਾਂ, ਜਿਹੜਾ ਤੁਹਾਡੀ ਦੇਸੀ ਜਿਹੜਾ ਜੜੀ ਬੂਟੀ ਜਿਹੜਾ ਹੁੰਦੀ ਦੇਸੀ ਦਵਾਈ,
0: ਹਾਂਜੀ
1: ਹਾਂਜੀ, ਉਹ ਹੀ ਛਿੜਕਾਅ ਕਰਦੇ ਜਿਹੜਾ ਹਾਂਜੋ ਪ੍ਰਕਿਰਤੀ 'ਤੇ ਮਿਲਦੀਆਂ।
0: ਅੱਛਾ ਅੱਛਾ ਅੱਛਾ, ਪ੍ਰਾਕ੍ਰਿਤਿਕ ਖੇਤੀ ਹੈ ਨਾ?
1: ਹਾਂਜੀ ਹਾਂਜੀ,
0: ਪ੍ਰਾਕ੍ਰਿਤਿਕ ਖੇਤੀ ਕਰਦੇ ਤੁਸੀਂ?
1: ਹਾਂਜੀ ਹਾਂਜੀ।
0: ਕਿਆ ਕਿਆ ਘਟਕ ਬਣਾਉਂਦੇ ਤੁਸੀਂ ਪ੍ਰਾਕ੍ਰਿਤਿਕ ਖੇਤੀ 'ਚ?
1: ਜੀਵਾਮ੍ਰਿਤ, ਗੰਜੀਵਾਮ੍ਰਿਤ,
0: ਹਾਂਜੀ,
1: ਅਗਨੀ ਅਸਤਰ, ਬ੍ਰਹਮ ਅਸਤਰ।
0: ਅੱਛਾ
1: ਹਾਂਜੀ ਹਾਂਜੀ,
0: ਜੇ ਕੋਈ ਬਿਮਾਰੀ ਆਈ ਆ ਤਾਂ ਇਹ ਅਗਨੀ ਅਸਤਰ ਕਹਿੰਦਾ, ਬ੍ਰਹਮ ਅਸਤਰ ਹੈ ਨਾ? ਤਾਂ ਕਿਤਨੇ ਸਾਲ ਹੋਏ ਤੁਸੀਂ ਜੋ ਪ੍ਰਾਕ੍ਰਿਤਿਕ ਖੇਤੀ ਕਰਨਾ ਜੁੜੇ ਹੋ?
1: ਇਹ ਜੀ 2014 'ਚ ਜੁੜੇ ਸੀ।
0: ਅੱਛਾ, ਟ੍ਰੇਨਿੰਗ ਹੋਈ ਸੀ ਕੁਥੀ?
1: ਹਾਂਜੀ ਹਾਂਜੀ, ਪਾਲਮਪੁਰ ਹੋਈ ਸੀ।
0: ਅੱਛਾ, ਕਿੰਨੇ ਦਿਨ ਦੀ ਟ੍ਰੇਨਿੰਗ ਸੀ ਇਹ?
1: ਇਹ ਜੀ ਹਫ਼ਤੇ ਰਹੀ।
0: ਅੱਛਾ, ਉੱਥੋਂ ਕਿਆ ਸਿੱਖਿਆ ਤੁਸੀਂ ਫਿਰ ਪ੍ਰਾਕ੍ਰਿਤਿਕ ਖੇਤੀ ਦਾ?
1: ਉੱਥੋਂ ਹਾਂ ਇਹ ਸਿੱਖਿਆ ਪਈ ਥੋੜ੍ਹੇ ਪਾਣੀ ਨੇ ਜ਼ਿਆਦਾ ਖੇਤੀ ਕਰ ਸਕਦੇ।
0: ਹਾਂ, ਘਰ ਆਪੂ ਘਰ ਹੈ ਜਿਹੜੇ ਸਹਿ ਆਹ ਸਾਰੀਆਂ ਦਵਾਈਆਂ
1: ਬਣਾ ਸਕਦੇ,
0: ਕਹਿੰਦੇ ਖਾਦਾਂ ਬਣਾ ਸਕਦੇ ਹੈ ਨਾ? ਤਾਂ ਜਿਵੇਂ ਜੀਵਾਮ੍ਰਿਤ ਜਿਵੇਂ ਬਣਾਉਣਾ ਹੋਵੇ ਜਾਂ ਕੋਈ ਹੋਰ ਘਟਕ ਬਣਾਉਣਾ ਹੋਵੇ, ਤਾਂ ਇਸ ਤਰ੍ਹਾਂ ਹੀ ਦੇਖਾ ਵੀ ਦੇਸੀ ਗਾਏ ਦੀ ਜ਼ਰੂਰਤ ਪੈਂਦੀ ਹੈ ਨਾ? ਤੁਸੀਂ ਪਾਲੀਓ ਘਰ ਦੇਸੀ ਗਾਂ?
1: ਹਾਂਜੀ ਦੋ ਜੀ।
0: ਅੱਛਾ, ਸੋਗੀ ਦੁੱਧ ਵੀ ਦਿੰਦੀਆਂ ਹੋਣੀਆਂ?
1: ਹਾਂਜੀ ਦੁੱਧ ਵੀ ਦਿੰਦੀਆਂ।
0: ਅੱਛਾ, ਤਾਂ ਜਿਵੇਂ ਆਹਾਂ ਦੇ ਸੁਣਨ ਵਾਲੇ ਤੁਸੀਂ ਇਹ ਦੱਸਾਂ ਕਿ ਅਗਰ ਤਿੰਨਾਂ ਜੀਵਾਮ੍ਰਿਤ ਅਗਰ ਤਿੰਨਾਂ ਬਣਾਉਣਾ ਹੋਵੇ ਤਾਂ ਕਿਆ ਕਿਆ ਪਾਉਣਾ ਇਸ 'ਚ?
1: ਇਹ 'ਚ ਪਾਉਣਾ ਜੀ ਗੁੰਤਰ,
0: ਹਾਂ
1: ਗੋਬਰ,
0: ਹਾਂਜੀ
1: ਕਹਿੰਦਾ ਗੁੜ,
0: ਹਾਂਜੀ
1: ਕਹਿੰਦਾ ਬੇਸਣ,
0: ਹਾਂਜੀ
1: ਕਹਿੰਦਾ ਮਿੱਟੀ,
0: ਹਾਂਜੀ
1: ਸਭੀ ਤੁਹਾਨੂੰ ਜੋ ਜਿਹੜਾ ਬੀੜ ਹੁੰਦੀ ਨਾ ਜੀ ਹੱਡੀ ਦੀ, ਤਿਹਦੀ ਮਿੱਟੀ ਚਾਹੀਦੀ।
0: ਹਾਂ, ਜਿੱਥੋਂ ਕਦੀ ਕੋਈ ਆਹਾਂ ਜਿਹੀਆਂ ਛਿੜਕਾਅ ਵਗੈਰਾ ਜਿਹੜਾ ਸੰਨੀ ਕੀਤੇ ਹੋਵੇ ਨਾ?
1: ਹਾਂਜੀ ਹਾਂਜੀ,
0: ਅਸੀਂ ਜਿਹਨੀ ਤੁਸੀਂ ਆਹ ਬੋਲ ਸਕਦੇ ਕਿ ਸੰਜੀਵ ਮਿੱਟੀ,
1: ਸੰਜੀਵ ਮਿੱਟੀ
0: ਹੈ ਨਾ? ਤਾਂ ਵੀਰ ਘੋਲ ਕਿਹਦੇ ਦਿਨਾਂ ਤਿਆਰ ਹੋ ਜਾਂਦਾ ਏ?
1: ਇਹ ਜੀ ਹੋ ਜਾਂਦਾ, ਗਰਮੀ 'ਚ ਤਾਂ 3 ਦਿਨਾਂ 'ਚ ਹੋ ਜਾਂਦਾ,
0: ਹਾਂ
1: ਸਰਦੀਆਂ 'ਚ ਹਫ਼ਤਾ ਵੀ ਲੱਗਦਾ, 5-6 ਦਿਨ ਲੱਗ
0: ਜਾਂਦਾ। ਅੱਛਾ, ਤਾਂ ਜਿਵੇਂ ਇਹ ਆਹ ਸਾਰਾ ਬਾਲਟੀ 'ਚ ਜਿਵੇਂ ਮਿਲਾ ਦਿੱਤਾ ਤਾਂ ਵੀਰ ਗਿਆ ਇਹ ਸੀ ਤਿਆਰ ਗਈਆਂ ਆਪਣੇ ਆਪ ਹੀ ਹੁੰਦਾ ਰਹਿੰਦਾ ਏ?
1: ਹਾਂਜੀ, ਜਿਵੇਂ ਮਲਾਈ ਤਾਂ ਘੋਲੀ ਤਾ ਜੀ,
0: ਹਾਂ
1: ਕਹਿੰਦਾ ਸਿੰਜ ਪਿਆਗ ਲਾ ਕੇ ਇਹਦੀ ਜਿਹੜਾ ਸੂਈ ਜਿਵੇਂ ਸੂਈ ਘੁੰਮਦੀ ਜੀ ਘੜੀਆ ਦੀ।
0: ਅੱਛਾ,
1: ਜਿਵੇਂ ਸਿੰਜ ਪਿਆਗ 2 ਜਾਂ 3 ਮਿੰਟ ਘੁਮਾਉਣਾ ਜੀ।
0: ਅੱਛਾ, ਸਿੱਧਾ ਯਾਨੀ ਕਿ
1: ਸਿੱਧਾ
0: ਘੜੀਏ ਦੇ ਸੱਚ ਹੈ ਨਾ?
1: ਜੀ ਘੜੀਏ ਦੇ ਸੱਚ।
0: ਅੱਛਾ, ਤਾਂ ਦੀਪ ਜੀ ਜਿਵੇਂ ਇਸ ਤੋਂ ਬਾਅਦ ਤੁਸੀਂ ਦੱਸਿਆ ਹੈ ਨਾ ਜਿਵੇਂ ਕਿ ਦ੍ਰਿਕ ਅਸਤਰ ਕਾ ਨੀਮ ਅਸਤਰ ਵੀ ਤੁਸੀਂ ਦੱਸਿਆ ਹੈ, ਇਸ ਸੋਗੀ ਜਿਵੇਂ ਆਹ ਸੁਣਿਆ ਕਿ ਜਿਵੇਂ ਕਈ ਵਾਰ ਜਿਵੇਂ ਕੀਟ ਪਤੰਗੇ ਜਾਂ ਬਿਮਾਰੀਆਂ ਲੱਗੀ ਜਾਂਦੀਆਂ ਤਾਂ ਤੁਸੀਂ ਇਹ ਚੀਜ਼ਾਂ ਬਣਾਈਆਂ ਤੁਸੀਂ?
1: ਹਾਂਜੀ ਹਾਂਜੀ, ਬਣਾਉਂਦੇ ਕਹਿੰਦਾ ਪਾਉਂਦੇ ਜੀ।
0: ਅੱਛਾ, ਤਾਂ ਤੁਸੀਂ ਜੋ ਇਹਦੇ ਰਿਜ਼ਲਟ ਕਦੇ ਲੱਗੇ ਵੀ ਪ੍ਰਾਕ੍ਰਿਤਿਕ ਖੇਤੀ ਦੇ?
1: ਇਹਦੇ ਰਿਜ਼ਲਟ ਠੀਕ ਹਨ ਜੀ।
0: ਹਾਂਜੀ,
1: ਜਿਵੇਂ ਦੇਸੀ ਬਣਾਉਣ ਤਾਂ ਸ਼ਾਇਦ ਵਧੀਆ, ਕਿਉਂਕਿ ਇਹਦੇ 'ਚ ਦੇਸੀ ਜਿਹੜਾ ਬਣਾਉਣੀ ਹੈ ਕਹਿੰਦਾ ਜਿਵੇਂ ਜਿਹੜਾ ਸਬਜ਼ੀ ਆ ਕੁਛ ਵੀ ਚੀਜ਼ ਆ,
0: ਹਾਂਜੀ
1: ਜਿੰਨਾ ਆਪੂ ਤਿਆਰ ਹੋਣਾ ਵਿੱਚ,
0: ਹਾਂ
1: ਕਹਿੰਦਾ ਜਿਹੜਾ ਤੁਹਾਡੇ ਆਪਣੇ ਪਾਈ 'ਤੇ,
0: ਹਾਂਜੀ
1: ਤਾਂ ਇਹ 'ਚ ਆਪੂ ਜਿਹੜਾ ਇਹਨਾਂ ਪੌਦੇ 'ਚ ਤਾਕਤ ਆਈ ਜਾਂਦੀ, ਕਹਿੰਦਾ ਜਿਹੜਾ ਇਹ 'ਚ ਫਲ ਹੁੰਦਾ ਇਸ 'ਚ ਵੀ ਤਾਕਤ ਹੁੰਦੀ।
0: ਅੱਛਾ, ਤਾਂ ਜਿਵੇਂ ਜਿਹੜਾ ਅਨਾਜ ਤੁਸੀਂ ਜਿਵੇਂ ਜਿਤਨਾ ਵੀ ਉਗਾਉਂਦੇ ਹਨ ਸੋਗੀ ਜਿਵੇਂ ਤੁਸੀਂ ਪ੍ਰਾਕ੍ਰਿਤਿਕ ਖੇਤੀ ਕਰਦੇ ਹਨ, ਤਾਂ ਦੇਖਾ ਜਿਵੇਂ ਪ੍ਰਾਕ੍ਰਿਤਿਕ ਖੇਤੀ ਕਰਨ ਤਾਈਆਂ ਜਿਵੇਂ ਥੋੜ੍ਹੀ ਜਿਹੜੀ ਸਹਿ ਇਸ 'ਚ ਜਿਵੇਂ ਲਾਗਤ ਤਾਂ ਜਿਵੇਂ ਆਹਾਂ ਦੀ ਘੱਟ ਹੁੰਦੀ ਹੈ, ਲੇਕਿਨ ਮਿਹਨਤ ਥੋੜ੍ਹੀ ਜ਼ਿਆਦਾ ਹੁੰਦੀ, ਤਾਂ ਚਲੋ ਆਹਾਂ ਇਹ ਉਤਪਾਦਨ ਮੰਨ ਲਿਆ ਕਿ ਆਹਾਂ ਕੁਥੀ ਵੇਚਣਾ ਬਾਜ਼ਾਰ ਵਿੱਚ ਜਾਂ ਕੁਥੀ ਵੀ, ਤਾਂ ਤੁਸੀਂ ਜੋ ਸਿਓ ਦੇ ਭਾਅ ਮਿਲ ਪਾਉਂਦੇ ਗਿਆ?
1: ਦੇਖਾ ਜੀ ਹੁਣ ਚੱਲ ਬਾਜ਼ਾਰ 'ਚ ਜਾਣਾ ਸਬਜ਼ੀ ਲੈ ਕੇ,
0: ਹਾਂ
1: ਤਾਂ ਸਹਿ ਤਾਂ ਭਾਅ ਨਹੀਂ ਮਿਲਦੇ। ਹਾਂਜੀ
0: ਹਾਂ,
1: ਪਰ ਇਹ ਹਾਂਜੀ ਇਹ ਸੰਤੁਸ਼ਟੀ ਹੁੰਦੀ ਭਈ ਆਹਾਂ ਖਰਾ ਖਾ ਦੇ, ਕਹਿੰਦਾ ਖਰਾ ਸ਼ੁੱਧ ਹੋਰਨਾ ਵੀ ਖਵਾ ਦੇ।
0: ਬਿਲਕੁਲ, ਦੇਖਾ ਇਹ ਦੇਖਾ ਬੜੀ ਅੱਛੀ ਗੱਲ ਤੁਸੀਂ ਜਿਹੜੀ ਸਹਿ ਗਲਾਈ ਹੈ ਕਿ ਆਪੂ ਜਿਹਨੇ ਆਹਾਂ ਆਪਣਾ ਜਿਹੜਾ ਉਤਪਾਦ ਹੈ ਸਮਾਨ ਵੇਚਣਾ ਹੈ, ਅਤੇ ਇਹਨਾਂ ਵਿਚਾਰੇ ਕਿਆ ਪਤਾ ਕਿ ਕਿਵੇਂ ਤਿਆਰ ਕੀਤੀ ਹੋਈ ਹੈ ਨਾ?
1: ਹਾਂਜੀ ਹਾਂਜੀ,
0: ਕਈ ਵਾਰੀ ਕਿਆ ਹੁੰਦਾ ਕਿ ਇਹਨਾਂ ਕਹਿੰਦਾ ਠੱਗੀ ਵੀ ਹੋਈ ਜਾਂਦੀ ਕਿ ਇਹ ਬੋਲਦੇ ਕਿ ਇਹ ਲਿਆ ਦੇਸੀ ਚੀਜ਼ਾਂ, ਦੇਸੀ ਸਬਜ਼ੀ ਹੈ, ਦੇਸੀ ਸਬਜ਼ੀ ਹੈ ਕਹਿੰਦਾ ਉਹ ਆ ਭਾਵੇਂ ਸਹਿ ਅੰਗਰੇਜ਼ੀ, ਕਹਿੰਦਾ ਉਹਦੇ 'ਚ ਪਤਾ ਨਹੀਂ ਕਿਤੇ ਨਾ ਕਿਤੇ ਨਾ ਜ਼ਹਿਰ ਜਿਹੜਾ ਸਹਿ ਪਾਇਆ ਹੋਣਾ ਹੈ ਨਾ?
1: ਹਾਂਜੀ ਹਾਂਜੀ,
0: ਤਾਂ ਤੁਸੀਂ ਇੱਕ ਬੜੀਆ ਅੱਛੀ ਜਿਹੜੀ ਸਹਿ ਸੋਚ ਲਏ ਕਿ ਜਿਹੜਾ ਸਹਿ ਚੱਲ ਲਿਓ ਨਾ ਕਿ ਆਪੂ ਵੀ ਜਿਹੜਾ ਸਹਿ ਸ਼ੁੱਧ ਖਾ, ਕਹਿੰਦਾ ਬਿਨਾਂ ਕੁਛ ਲੋਭ ਲਾਲਚ ਦੇ ਕਿ ਚਲੋ ਅਗਰ ਭਾਅ ਜ਼ਿਆਦਾ ਨਹੀਂ ਮਿਲਣਾ ਕਰਦਾ ਤਾਂ ਚੱਲ ਕੁਛ ਜਿਹੜਾ ਸਹਿ ਇੱਕ ਅੱਛਾ ਤਾਂ ਹਾਂ ਵੇਚਾ ਦੇ ਨਾ? ਅੱਛਾ
1: ਜੀ, ਅੱਛਾ ਖਵਾਨ, ਆਪਣਾ ਵੀ ਸਵਾਸਥ ਅੱਛਾ ਰਹਿਣਾ, ਕਹਿੰਦਾ ਦੂਸਰਿਆਂ ਦਾ ਵੀ ਅੱਛਾ ਰਹਿਣਾ।
0: ਬਿਲਕੁਲ ਬਿਲਕੁਲ, ਹਾਂਜੀ। ਤਾਂ ਤੁਸੀਂ ਜੇ ਕੋਣ ਬਾਜ਼ਾਰ ਲੱਗਦਾ ਨੇੜਾ ਕਿ ਘਰੇ ਦੇ ਵਿਕੀ ਜਾਂਦਾ ਸਮਾਨ?
1: ਘਰੇ ਵੇਚੀ ਲੈਂਦੇ, ਕਹਿੰਦੇ ਬਾਜ਼ਾਰ ਵੀ ਜਾ ਜਾਂਦੇ ਜੀ, ਗੱਗੜ ਬਾਜ਼ਾਰ ਸੋਗੀ ਨੇੜਾ।
0: ਅੱਛਾ, तुम देखा बाजार में तो ऐसा होता ही है कि हमेशा गाहक दिखता कि जियां देसी चीज देसी कुदू मिलना है ना,
1: हाँ जी हाँ जी
0: भले ही सह अगर तिना जो विश्वास हो जा ना कि ये वाकई जो सह देसी तो सह दो पैसे ज्यादा खर्च करने भी जो सह डरते नहीं ना
1: तैयार रहते जी गाहक जियां तो कुछ सड़क कंजा टोकरी लेके बही जाएंगे
0: हाँ
1: देसी देसी सब्जी है
0: हाँ
1: तो सह तुहाड़ी सब्जी तौली बिक जानी।
0: हाँ
1: हाँ जी
0: कने कई बार तो दिखा ऐसा भी होता कि गाहक जियां दूं चो जगह देना पता कर लिया ना, जियां अगर हाँ भिंडी बेचनी है तो अगर कुन की बोली था कि अहाँ वाल भिंडी मन लिया 50 रुपये किलो है, कने तिना परले बाद अगर कुनी हक पाई थी कि भरा जड़ी सह 30 रुपये किलो है तो गाहक के भरा चली जाना, तिना ये नहीं दिखना कि इस फर्क क्या
1: हाँ जी
0: वजह क्या है ना।
1: हाँ जी क्वालिटी ज़्यादा फर्क नहीं दिखाना देना देना
0: हाँ
1: सस्ती दिखनी है
0: सस्ती दिखनी चाहे
1: पर
0: ना उल्टा भी सह बीमारी
1: बीमारी
0: जड़ा।
1: या घर। हाँ जी
0: हाँ दीप जी जियां तुहां दस्या कि तुहां प्राकृतिक खेती दी तुहां सिखलाई जड़ी सह ली हो है, शुरू शुरू जद तुहां ये शुरू किया हा काम प्राकृतिक खेती दा तो तुहां जो ऐसा लग्या कि उत्पादन कुछ घट होया कि बराबर ही होया?
1: जी हुण जल शुरू शुरू किया तो थोड़ा घट होता गया
0: हाँ
1: इं दू खालना त्री बाद फिर ओला बढ़ता गया।
0: हाँ अच्छा जियां तुहां ये प्राकृतिक खेती दी सोगी कोई और भी ट्रेनिंग भी लई हो कुछ ऐसी जियां कई और भी ट्रेनिंगां चलदियां?
1: हाँ जी हाँ जी बड़िया हाँ जरा थोड़े आयुर्वेदिक वाले जरा थोड़ा जसूर छाछ ट्रेनिंग हुई ही।
0: जसूर जाछ
1: हाँ जी
0: अच्छा औषधीय पौधे
1: औषधि पौधे की
0: हाँ
1: सब
0: जी
1: भी लई हो जी
0: हाँ जी
1: टीचर। हाँ जो ये जानकारी है भाई कौन चीजा हाँ जी वास्ती खड़िया ने।
0: हाँ जी तो दिखा जल अहाँ सीखी के होंगे हैं ना तो अहाँ दिखा अपने ग्राएं आई की एक नया करने की जी कोशिश करते हैं ना कि अहाँ
1: हाँ जी
0: कुछ
1: हाँ जी हाँ
0: सीखी के आए हैं अहाँ के अखे बखियाने भी जरा सा सीखने जरा सा मिलता है ना।
1: हाँ जी
0: दीप जी जियाँ इस सोगी और तो हाँ अपनी जमीन में कोई जियाँ फलदार पौधे वगैरह भी लगाए हो कुछ?
1: हाँ जी हाँ जी 2-3 सेबां दे पौधे हैं जी
0: हाँ जी
1: 2-3 तो चमरख लाए।
0: अच्छा
1: हाँ जी
0: अच्छा थोड़े लगाए
1: हाँ जी
0: हुए
1: थोड़े थोड़े लाए जी।
0: अच्छा
1: हाँ जी गांस हूँ सोचा है पे गांस थोड़े थोड़े बधाइए।
0: अच्छा तो जियाँ दो गाय रखी हैं जियाँ गाय हूँ जड़ी से गल करते हैं जियाँ पहले शुरू च भी हाँ गल की ही दुध भी देनी होनी है देसी गाय ने?
1: हाँ जी दूध भी देनी है पर थोड़ा देनी है जी।
0: अच्छा दोनों देनी है
1: हाँ जी दो ही
0: किन्ना किन्ना दूध देनी है?
1: ये देनी है 2-3 किलो। जी 3 किलो।
0: अच्छा चलो देखा अपने घर का जड़ा सा 2-3 किलो दूध भी जड़ा सा बड़ा भारी है
1: हाँ जी
0: ना,
1: हाँ जी हाँ जी
0: कहना देखा देसी गाय के दुध की तो जी से मांग बड़ी भारी
1: मांग
0: है,
1: बड़ी फरी है जी।
0: घ्यो वगैरह भी जोड़ते होने चाह छोड़ते होने?
1: हाँ जी घ्यो भी जोड़ लेंगे चाह भी छोड़ लेंगे।
0: अच्छा
1: हाँ जी दही भी जोड़ लेंगे।
0: तो जी देसी गाय का घ्यो लैना होता क्या अजकल क्या भाव मिली जाता?
1: देसी गाय का घ्यो जी 1200 रुपया किलो है।
0: अच्छा हाँ देखा भी एक ना ही जुड़िया कि देसी है ना,
1: हाँ जी हाँ जी
0: कने दिखा गाय दे घ्यो जो बड़े भरी जड़े से आयुर्वेदिक जड़े से गुण है ना
1: गुण। हाँ जी
0: जी मालिश करने वास्ते हैं या कुछ होर है
1: हाँ
0: ना।
1: जी हाँ जी
0: अच्छा दीप जी अहाँ की जी बेरोजगार युवा पीढ़ी है ना उस युवा पीढ़ी जो तुहां क्या सुनेहा देना चाहेंगे तुहां?
1: हाँ तो ही बोलते जी काम करने हो ता बड़ा कुछ है
0: हाँ जी
1: काम करा छोटे पैमाने पर करा तो हाँ
0: हाँ जी
1: हल्का हल्का है
0: हाँ जी
1: ठीक है जी। तो तुम अपनी खेती बाड़ी है तो भी अपने जरा रोजगार जरा अपने परिवार या खर्चा निकाल सकते
0: बिल्कुल हाँ जी
1: थोड़े जहा तो हाँ अपने जरा ब्लॉक नेड़ा ना
0: हाँ जी
1: तिन्हें थोड़ा बहुत अपनी जरा सिखलाई जरा तिना दी योजनाएं होंगे तिन्हें जाई के तिन्हें पूछी के ट्रेनिंग ले के तो हाँ अपना जरा थोड़ी बहुत खेती है थोड़ी बड़ी जमीना च भी अपनी खेत कारोबार जरा कर सकते हैं।
0: जी हाँ जी कुल मिलाए कि ये बोल सकते कि जड़ा सा एक अच्छी सिखलाई ले करी तां तो घूमने की बजाय है ना,
1: हाँ जी हाँ
0: कने
1: जी
0: वैज्ञानिकां दी सलाह कन्नै वैज्ञानिक तकनीक अपनाई के जड़ा सा अपना रोजगार जड़ा सा चलाई
1: चलाई
0: सकते।
1: सकते
0: दीप जी तो हाँ अपने खेतीबाड़ी दे अनुभव अहाँ कन्नै साझा किते अपना कीमती समय तो हाँ अहाँ जो दिता तो हाँ बहुत बहुत धन्यवाद।
2: किसान साथियों असा सुनी उन्नत किसान ने हुई गलबात कन्नै किसान मित्र और ने बड़ी अच्छी गलबात जरा सा किसान भाइयों ने की कन्नै किसान भाइयों ने भी जरा सा अपने विचार सांझे किए अपने कामकार खेतीबाड़ी क्या क्या करते हैं सब सांझा किए कन्नै सौगी सौगी सांझो दस्या कि देसी खादी ते बड़ियां सब्जियां दे कितने फायदे ने कन्नै बाजारा विच कितनी मांग है कन्नै उन्हां दे क्या क्या फायदे रहिंदे ने कन्नै किस तरीके ने जरा सा असां देसी खाद ने तैयार जरा सा सब्जियां करी सकदे ने कन्नै उन्हें विधि भी दसी कि किस तरीके ने जरा सा असां देसी खाद बनानी है तो देसी खाद बनाने दे बड़े सारे फायदे ने कन्नै उसके बाद जरा सा तिन्हां ने जरा भी असां उत्पादन लेना है तो इसते भी सानू बड़े सारे फायदे जरा सा मिलते हैं कन्नै तुसें कार्यक्रम सुना दे तो इस कार्यक्रम विच भी तुहानू जरा सा बड़े सारे फायदे मिलते हैं सयाने लोक गीतां दे तो वह किसान साथी सुन दे एक होर लोक गीत।